ਫੋਨ ਮੈਂ ਆਇਆ ਥਾ ਲਾਹੌਰ ਮੈਂ ਕਰੀ ਤੈਨੂੰ ਕਾਲ ਤੂੰ ਚੱਕ ਤੇਰੇ ਫੋਨ ਮੇਰਾ ਲੇਟਲੀ ਆਮ ਆਲਵੇਜ਼ ਔਨ ਮਾਈ ਓਨ